ਹਰਦ ਕਰਮ ਰੱਬ ਸਾਇਆ, ਹਰਦ ਕਰਮ ਰੱਬ ਸਾਇਆ, ਹਰਦ ਕਰਮ ਰੱਬ ਸਾਇਆ, ਹਰਦ ਕਰਮ ਰੱਬ ਸਾਇਆ, ਹਰਦ ਕਰਮ ਰੱਬ ਸਾਇਆ।